ਕਰਦਾ ਯਕੀ ਕਰਾਉਂਦਾ ਕਥਾ ਪ੍ਰਵਚਨ ਕਰਦਾ ਪਰਤੀ ਮਾਲਾ ਸਥਾਪਿਤ ਕਰਾਉਣੇ ਗਰੇ ਰਹੇ ਭਗਵਾਨ ਇਸ ਨਾ ਹਜ਼ਰ ਪ੍ਰਾਦੁਰਭਾਵ ਵੈਵਕਸ਼ਿਸ ਬਣੇ ਰਹੇ ਜੁਨ ਪ੍ਰਭ ਪ੍ਰਮਾਤਮਾ ਨੇ ਪ੍ਰਤੀਕ ਮਾਂ ਕੋ ਰੂਪ ਮਾ ਸਥਾਪਨਾ ਕਰਿੰਚ ਤੀਸ ਤਾ ਪੂਜਾ ਵਿਧੀ ਹਰੂ ਕੋਨ ਕੋਨ ਹੁਣ ਮਾਸ ਬਾਦ ਤਿਥੀ ਚੇਤਰਾ ਯੁਗ ਮਾ ਕਸਤੋ ਕਿਸਮ ਲੈ ਪੂਜਾ ਕਰਨੇ ਵਿਧਾਨ ਚ ਕੋਨ ਮਾਸ ਮਾ ਕਰਦਾ ਕੋਨ ਵਿਧੀ ਮਾ ਕਰਦਾ ਕੋਨ ਚੇਤਰ ਮਾ ਕਰਦਾ ਕੋਨ ਤਿਥੀ ਮਾ ਕਰਦਾ ਪੁਣੇ ਹੁੰਚ ਤੇਸ ਕੋ ਬਾਰੇ ਮਾ ਨਿਰੂਪਣ ਕਰੀ ਬਖਸ਼ ਬਣ ਲਾ ਕੇ ਕਰ ਦੇਣਾ ਬੋ ਬੋਲੇ ਬਾਬਾ ਹਰਿ ਵਿਆਪਕ ਸਰਵਤ੍ਰ ਸਮਾਨਾ ਸੰਸਾਰ ਮਨ ਹਰਿ ਵਿਆਪਕ ਹੁੰਚ ਜਲੈ ਰਾਮ ਥਲੈ ਰਾਮ ਯੋ ਸੰਸਾਰੇ ਮਾ ਰਾਮੈ ਰਾਮ ਕਾਂ ਸਕਲ